ਜਨਮ ਸਦਾ ਅਧਿਕਾਰ ਪਵਿੱਤਰਤਾ ਕੀ ਕਮੀ ਸਮਾਪਤ ਹੋਣਾ ਚਾਹੀਏ। ਐਸੇ ਨਹੀਂ ਹੋ ਜਾਏਗਾ, ਉਸ ਸਮੇਂ ਵੈਰਾਗ ਆ ਜਾਏਗਾ ਤੋ ਹੋ ਜਾਏਗਾ। ਬਾਤੇ ਬਹੁਤ ਅੱਛੀ ਅੱਛੀ ਸੁਣਾਤੇ ਬਾਬਾ, ਆਪ ਫਿਕਰ ਨਹੀਂ ਕਰੋ, ਹੋ ਜਾਏਗਾ। ਲੇਕਿਨ ਬਾਪ ਦਾਦਾ ਇਸ ਜਨਵਰੀ ਮਾਸ ਕੋ ਸਪੈਸ਼ਲ